0: ਟਿਗਰੀ ਮਿਸ ਪੇਨਾਗਾ ਦਸਾ ਛੁ ਸੋ ਟੁਗੇਕਾ ਆਕਾਸ਼ਵਾਣੀ ਦਿੱਲੀ ਨੇ ਹਿੰਦੀ ਤੰਗ ਅੰਗਰੇਜ਼ੀ ਨਗਾ ਨਾ ਛੁ ਟੁਕਤੰਗ ਸਕਰਮਾ ਸ਼ੁਈਕਾ ਗਮਯੁਲ ਪਿਸ ਕਤਲੋਨ ਟਿਗਰੀ ਸਨਾਜਤ ਈ ਟਿਗਰੀ ਮਿਨਾਗਾ ਰੰਗੇ ਫਸਕਤ ਸ਼ੇਸ਼ੇ ਸਿਕਾ ਤਮਦਿਲ ਯੰਗ ਇਨਾ ਟਿਗਰੀ ਮਿਨਾਗਾ ਸਕੁਜਾ ਸਿਰਿੰਗ ਡੋਲ ਕਰਤੰਗ ਯੰਪੋ ਲਕਲਿਸ ਜਾਚਸਪੋ ਤੁਸੇ ਗੁਸਤੁਮ ਤੰਗ ਯੰਪੋ ਚਮਜੀ ਖਾਕਚਾ ਨਿਨੁਕ ਇਬੋ ਤੰਗ ਦਿਲਤੇ ਟਿਵਾ ਟਿਲਾਨੇ ਟਿਗਰੀ ਸੰਚਸਲਾ ਫੁਲਿਨ ਟਿਗਰੀ ਫੁਲਕਨ ਕੁੰਚੋਕ ਟਾਸ਼ੀ ਟਿਗਰੀ ਮੇ ਕੋਰਿਕ ਜਾਤ ਖਾਨ ਸੋਨਮ ਅੰਚੁਕ ਟੁਕਤਾਂਸਕਰਮਾ ਜਿਪਚਿਕਾ ਮਕਮੀ ਖਿਰਤੋਂਗੁਨੇ ਟਿਗਰੀ ਮਿਨਾਗਾ ਫਿਲਮ ਲੋਰਿਕ ਦੁਨਤਾਂਸਕਰਮਾ ਚੋਏਕਾ ਲਦਾਖ ਸੇਨਾ ਨਾਚੁਲਤੰਗ ਡੇਲਚਾਤ ਸੇਵਾਂ ਫੁਨਸੁਕ ਤੰਗ ਪਦਮਾ ਡੁਲਕਰਿੰਗ ਇਸਕੇ ਸਲਕਨੇ ਲੋਰਿਕ ਸਨਾਜਾ ਚੁਸੋਦ ਉਰਦੁਨਤੰਗ ਫੇਰਿਕਾ ਆਕਾਸ਼ਵਾਣੀ ਸ਼੍ਰੀਨਗਰ ਨੇ ਦੁਨਤਾਂਸਕਰਮਾ ਜਿਪਚਿਕਾ ਉਰਦੀਨਾਗਾ ਨਾਚੁਲਤੰਗ ਤਪਸਰਾ ਸਾਨੀ ਚੁਸੋਦ ਗਿਆਦਿਕਾ ਬਲਟੀ ਟਿਕਰੀਮ ਮੇਂਤੋਗੇ ਸਰਬੂ ਸਨਾਜਾਤ ਰਿਗਿਆਤੰਗ ਫੇਰਿਕਾ ਪਦਮਾ ਯਾਂਗਡੋਲਤੰਗ ਠੋਪਾਗੁਨੇ ਸਲਕਨੇ ਜਬਰੀ ਲੋਰਿਕ ਯਾਂਗ ਡਿਗਰੀ ਮੇ ਸਿੰਗਜੁਕ ਪੇਕਾ ਛਾਨੀ ਛੁਸੋਦ ਉਰਗੁਦੰਗ ਫੇਤਨੇ ਸ਼ੁਛੁਪਾ ਛਿਰਿੰਗ ਨੁਰਬੁਤੰਗ ਠੁਪਾਗੁਨੇ ਸਲਕਨੀ ਚੁਂਗਲੁਰਿਕ ਸਾਂਚੇਸਲਾ ਫੁਲਿਨ ਡਿਗਰੀ ਮਤੰਗ ਪੇਕੋ ਚੁਕ ਪੇਕਾ ਸੰਗਤਵ ਛੁਸੋਦ ਉਰਦੁਨਤੰਗ ਸਕਰਮਾ ਸੁਮਚੁ ਸੋਇਕਾ ਉਦਜ਼ਿਰ ਉਰਦੁਨਤੰਗ ਸਕਰਮਾ ਸੁਮਚੁ ਸੋਬਦੁਨਿਕਾ ਅਜੇ ਡਿਗਰੀ ਮ ਗਣੇਸ ਕੋਰ ਤਤਪਨੰਗ ਜਿਨ ਡਿਗਰੀ ਮ ਛੁਸੋਦ ਉਰਦੁਨਤੰਗ ਸਕਰਮਾ ਜਿਪਚੁ ਜਗਨੀਸ ਤਕਾ ਸਨਾਜਤ ਈ ਡਿਗਰੀ ਮਨੰਗਾ ਸੇਵਾਂਗ ਨੁਰਬੁਤੰਗ ਛਿਰਿੰਗ ਟਾਸ਼ਿੰਗ ਇਸਕੇ ਫੁਲਕਾਨੀ ਸੁਂਗੁਰ ਜ਼ਿਲਾ ਸਪਲਜਿੰਤੰਗ ਛਿਰਿੰਗ ਟਾਸ਼ੀ ਨਿਸਕੇ ਫੁਲਕਾਨੇ ਗੁਰਮਾ ਯੰਗ ਡਿਗਰੀ ਮੇ ਸਿੰਗਜੁਕ ਪੇਕਾ ਯੰਗ ਚੰਡੋਲਮਾ ਤੰਗ ਠੋਪਾਗੁਨੇ ਫੁਲਕਾਨੇ ਛੋਸਲੁ ਸੰਚੇਸਲਾ ਫੁਲਿਨ ਆਕਾਸ਼ਵਾਣੀ ਦਿੱਲੀ ਨੇ ਰਿਗਿਆਦਿਕਾ ਸਮਾਚਾਰ ਪ੍ਰਭਾਤ ਤੰਗ ਮਾਰਨਿੰਗ ਨਿਊਜ਼ ਰਿਗਿਆਤੰਗ ਫੇਰਿਕਾ ਸੋਨਮ ਸਟੋਪਗਿਆਸ ਤੰਗ ਨਮਗਿਆਲ ਟਾਸ਼ਿੰਗ ਇਸਕੇ ਫੁਲਕਾਨੇ ਜੁਂਗਲੁ ਰਿਕ ਰਗੁਈਕਾ ਲਦਾਖ ਸੇਨਾ ਨਾਚੁਲ ਗੁਦਾਂਸਕਰਮਾ ਸ਼ਿਕਾ ਛੇਪੇ ਦੇਲਾ ਸਨੇਸਕੋਲਾ ਨਾਚੁਲ ਗੁਦਾਂਸਕਰਮਾ ਸ਼ਿਕਾ ਪਦਮਾ ਡੋਲਕਰ ਤੰਗ ਸਿਰਿੰਗ ਨੋਰਜੋਮ ਇਸਕੇ ਸਲਕਨੇ ਲੁਰਿਕ ਗੁਦਾਂ ਫੇਰਿਕਾ ਫਿਲਮ ਲੁਰਿਕ ਐਫ ਐਮ ਗੋਲਡ ਦਿੱਲੀ ਟਿਕਰੀਮ ਸਨਾਜਾ ਚਸੋਦ ਸ਼ਿਕਾ ਯੇਮੇ ਛੋਤੋ ਚੁਗਿਸਕਾ ਫਿਲਮ ਲੁਰਿਕ ਚੁਗਿਸ ਤੰਗ ਫੇਰਿਕਾ ਐਨ ਸੀ ਈ ਆਰ ਟੀ ਚਿੰਦਕ ਜਾਤ ਖਾਨੇ ਟਿਕਰੀਮ ਉਮਾਂਗੇ ਖਾਕ ਚਿਕਸੋਂ ਗਿਪਕਿਆ ਗਿਆਚੂ ਗਿਆਰਗੋਪਾ ਸੰਚੇਸਲਾ ਫੁਲਿਨ ਆਕਾਸ਼ਵਾਣੀ ਦਿੱਲੀ ਨੇ ਚਿਗੇਕਾ ਹਿੰਦੀ ਤੰਗ ਅੰਗਰੇਜ਼ੀ ਨਗਾ ਨਾਚੁਲ ਚਿਕਤੰਗ ਸਕਰਮਾ ਸ਼ਿਕਾ ਮਕਮੀ ਖਿਰਤੋਂਗੁਨੇ ਟਿਕਰੀ ਮੇਨਾਗਾ ਫਿਲਮ ਲੁਰਿਕ ਨਿਸਤੰਗ ਫੇਰਿਕਾ ਸਕੁਨਲਾ ਛਿਰਿੰਗ ਨੁਰਬੀ ਸਲਕਾਨੇ ਲੁ ਯਾਂਗ ਤੇਸਤਿੰਗਨੇ ਛਿਰਿੰਗ ਮੁਰੂਪ ਤੰਗ ਠੁਪਾਗੁਨੀ ਸਲਕਾਨੇ ਜੁਂਗਲੁਰਿਕ ਸੰਚੇਸਲਾ ਫੁਲਿਨ ਯਾਂਗ ਡਿਗਰੀ ਮਿਸਤਿੰਗ ਜੁਗ ਪੇਕਾ ਨਿਮੇ ਚੁਸੋਤ ਨਿਸਤੰਗ ਸਕਰਮਾ ਗਾਪ ਚੁਗਾਏ ਕਾ ਲਦਾਖ ਸੇਨਾ ਨਾਚੁਲ ਸੰਚੇਸਲਾ ਫੁਲਿਨ ਡਿਗਰੀ ਮਿਸ ਪੇ ਗੁਜੁਕ ਪੇਕਾ ਫੇਦੋ ਚੁਸੋਤ ਛਿੰਗੇ ਕਾ ਲਦਾਖ ਸੇਨਾ ਨਾਚੁਲ ਸ਼ਗਾਦਾਂਗ ਸਕਰਮਾ ਛਿੰਗੇ ਕਾ ਸਪੋਟਲਾਈਟ ਡਿਗਰੀ ਸਨਾਜਤ ਸ਼ਗਾਦਾਂਗ ਫੇਦਿਕਾ ਫਿਲਮ ਲੁਰਿਕ ਨਜੇ ਡਿਗਰੀ ਗਣੇਸ ਕੌਰ ਸ਼ਗਾਦਾਂਗ ਸਕਰਮਾ ਗਾਪ ਚੁਗਾਏ ਕਾ ਸਨਾਜਤ ਆਕਾਸ਼ਵਾਣੀ ਦਿੱਲੀ ਨੇ ਟੁਗੇਕਾ ਹਿੰਦੀ ਤੰਗ ਅੰਗਰੇਜ਼ੀ ਨਗਾ ਨਾਚੁਲ ਟੁਕਤਾਂਸਕਰਮਾ ਸ਼ੁਈਕਾ ਜਿੰਗਪੇ ਸੁਸਕਾ ਡਿਗਰੀ ਸਨਾਜਤ ਟੁਕਤਾਂਸਕਰਮਾ ਜਿਪਚੁਕਾ ਮਗਮੀ ਖਿਰਤੋਂਗੁਨੇ ਡਿਗਰੀ ਮੇਨਾਗਾ ਫਿਲਮ ਲੁਰਿਕ ਰੁਨਤਾਂਸਕਰਮਾ ਚੋਏਕਾ ਲਦਾਖ ਸੇਨਾ ਨਾਚੁਲ ਤੰਗ ਦਿਲਚਤ ਟੁੰਡੁਬ ਦੋਜੇ ਸਲਕਨੇ ਲੁ ਰੁਨਤੰਗ ਫੇਰਿਕਾ ਸਨਾਜਤ ਆਕਾਸ਼ਵਾਣੀ ਸ਼੍ਰੀਨਗਰ ਨੇ ਰੁਨਤਾਂਸਕਰਮਾ ਜਿਪਚੁਕਾ ਉਰਦੀਨਾਗਾ ਨਾਚੁਲ ਤੰਗ ਤਪਸਰਾ ਛਾਨੀ ਛੁਸੋਟ ਗਿਆਦਿਕਾ ਪੋਮੇ ਡਿਗਰੀ ਪੋਮੇ ਜਿਕਸਨ ਸਨਾਜਤ ਰਿਗਿਆਤੰਗ ਫੇਰਿਕਾ ਨੀਮਾ ਪਲਕੀ ਦੇ ਸਲਕਾਨੇ ਪੁਰਗੀ ਲੁਰਿਕ ਯਾਂਗ ਡਿਗਰੀ ਮੇ ਸਿੰਗਜੁਕ ਪੇਕਾ ਛਾਨੇ ਛੁਸੋਦ ਰਗੁਦੰਗ ਫੇਰਿਕਾ ਪੋਤਪੇ ਡਿਗਰੀ ਕਾਂਗਲੀ ਨੁਰਬੂ ਸਨਾਜਾਦਿਨ ਈ ਡਿਗਰੀ ਮੇਨਾਗਾ ਰੁਸਬਲ ਤੰਗ ਨੰਗਪੇ ਰੁਂਗਸੇਕਾ ਤਾਮਦਿਲ ਚਿਕ ਯਾਂਗ ਇਨਾ ਡਿਗਰੀ ਮੇਨਾਗਾ ਸਕੁਜਾਪਸ ਗੋਨਪੋ ਦੋਂਡੁਪ ਤੰਗ ਯੰਪੋ ਪੋਤਪੇ ਜੁਨੂ ਤੰਗ ਚਿਤਸੋਕ ਸੇਨਾਗਾ ਖੋਂਗਰਾਂਗੇ ਖਾਕ ਤੰਗ ਡਿਲਤੇ ਟਿਵਾ ਟਿਲਾਨੇ ਡਿਗਰੀ ਸਨਾਜਾਦਿਨ ਡਿਗਰੀ ਫੁਲਕਾਨ ਗੁਨ ਸੋਕਿ ਲਾਮੁ ਤੰਗ ਸੋਨਾਮ ਛੇਕਿ ਡਿਗਰੀ ਮੇ ਕੋਰਿਕ ਜਾਤ ਖਾਨ ਲੋਪਸੰਗ ਨਮਗਿਆਲ ਕਾਸਾਈ ਗੁਨਿਨ ਪਿਨ ਗਾਚੇ ਦੇਰਿੰਗ ਟਿਕਰੀਮ ਨਿਸਪਾ ਤੰਗ ਥੋਰੇ ਟਿਕਰੀਮ ਗੁਨੇ ਸਕੋਰ ਗੁਨ ਗਾਜੇ ਆਕਾਸ਼ਵਾਣੀ ਲੈਨੇ ਸੁਇੰਜਿਕ ਤੰਗ ਇਨ ਫਿਦੋ ਗੁਛ ਸੋ ਟੁਕ ਛਾਦੁਕ ਕਾਸਾਦਾ ਆਕਾਸ਼ਵਾਣੀ ਦਿੱਲੀ ਨੇ ਸਕੁਨਲਾ ਹਿੰਦੀ ਯੰਗ ਤਿਸਤਿੰਗ ਨੇ ਅੰਗਰੇਜ਼ੀ ਨਾ ਨਚੁਲ ਸਨਾਜਾਤ
1: आकाशवाणी समाचार के साथ मैं लवलीन निगम। प्रधानमंत्री नरेंद्र मोदी ने आज रोम में इटली की प्रधानमंत्री जॉर्जिया मेलोनी के साथ प्रतिनिधिमंडल स्तर की वार्ता की। बैठक में व्यापार, निवेश, टेक्नोलॉजी, रक्षा, स्वच्छ ऊर्जा और रणनीतिक साझेदारियों में सहयोग बढ़ाने पर विशेष बल दिया गया। वार्ता के बाद संयुक्त संवाददाता सम्मेलन में श्री मोदी ने घोषणा की कि भारत और इटली ने अपने द्विपक्षीय संबंधों को विशेष रणनीतिक साझेदारी के स्तर तक ले जाने का फैसला किया है।
2: पिछले लगभग 3.5 वर्षों में मुझे कई बार प्राइम मिनिस्टर मेलोनी से मिलने का अवसर मिला है। यह भारत और इटली के बीच करीबी सहयोग और सामंजस्य को दर्शाता है। उनके नेतृत्व में हमारे संबंधों को नई गति, नई दिशा और नया आत्मविश्वास मिला है। मुझे खुशी है कि हम अपने संबंधों को अपग्रेड करते हुए स्पेशल स्ट्रेटेजिक पार्टनरशिप की घोषणा कर रहे हैं।
1: श्री मोदी ने कहा कि दोनों देश द्विपक्षीय व्यापार को 20 बिलियन यूरो तक पहुंचाने के लिए काम कर रहे हैं। श्री मोदी ने कहा कि दोनों देश भारत इटली नवाचार केंद्र स्थापित करने पर काम कर रहे हैं।
2: टेक्नोलॉजी और इनोवेशन हमारी पार्टनरशिप का इंजन है। AI, क्वांटम, स्पेस और सिविल न्यूक्लियर एनर्जी जैसे क्षेत्रों में हमारे सहयोग की अपार संभावनाएं हैं। दोनों देशों के स्टार्टअप्स, रिसर्च सेंटर्स और उद्योगों को आपस में जोड़ने के लिए हम इंडिया इटली इनोवेशन सेंटर पर काम कर रहे हैं।
1: श्री मोदी ने कहा कि दोनों देश आतंकवाद को मानवता के लिए गंभीर खतरा मानने में के मामले में एकजुट हैं। सुश्री जॉर्जिया मेलोनी ने कहा कि दोनों देशों के बीच की दोस्ती सम्मान और आपसी विश्वास पर आधारित है। हाल के वर्षों में भारत इटली संबंधों में अभूतपूर्व प्रगति हुई है। प्रधानमंत्री मोदी और प्रधानमंत्री मेलोनी ने संयुक्त लेख में कहा कि दोनों देशों के बीच संबंध सौहार्दपूर्ण मित्रता से विकसित होकर एक विशेष रणनीतिक साझेदारी के स्तर तक पहुंच गए हैं। ये संबंध स्वतंत्रता